ਇਹ ਤੁਹਾਂ ਸਾਰਿਆਂ ਦਾ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ। ਤੁਹਾਂ ਸਾਰੇ ਸੁਣਿਆ ਇਹ ਗੀਤ, ਇਹ ਫਰਮਾਇਸ਼ ਮੈਂ ਕੁੜੀ ਛੈਲ ਛਵੇਲੀ। ਤਾਂ ਇਸ ਗੀਤ ਦੀ ਫਰਮਾਇਸ਼ ਆਹ ਤੱਕ ਪਹੁੰਚੀ ਹੋਵੇ ਵਟਸਐਪ ਦੇ ਮਾਧਿਅਮ ਨੇ। ਤਿਨ੍ਹਾਂ ਦਾ ਨਾਂ ਵੈ ਚਰਨ ਜੀ, ਕਹਿੰਦੇ ਸੇ ਰਹਿਣੇ ਵਾਲੇ ਨੇ ਖਨਿਆਰਾ ਤੇ। ਕਹਿੰਦੇ ਅੱਜ ਆਹ ਜਿਹੜਾ ਕਾਰਿਕ੍ਰਮ 'ਚ ਗੱਲਬਾਤ ਕਰਾਦੇ ਨੇ ਸੇ ਕਰਾਦੇ ਨੇ। ਅਗਰ ਤੁਹਾਂ ਕਾਰਿਕ੍ਰਮ ਸ਼ੁਰੂ ਤੋਂ ਸੁਣਾ ਦਿਓਗੇ ਤਾਂ ਤੁਹਾਂ ਜ਼ਰੂਰ ਸੁਣੀ ਲਈ ਆਉਣੀ ਹੈ, ਕਹਿੰਦੇ ਅਗਰ ਨਹੀਂ ਸੁਣਾ ਦਿਓਗੇ ਤਾਂ ਤੁਹਾਂ ਨਹੀਂ ਸੁਣੀ ਆਉਣੀ ਹੈ। ਗੱਲਬਾਤ ਆਹ ਕਰਾਦੇ ਨੇ ਪ੍ਰੇਮ ਸਨਮਾਨ ਦੀ। ਤਾਂ ਸ਼ੁਤੋਂ ਤੁਹਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਪ੍ਰੇਮ ਆਹ ਵਾਸਤੇ ਸੇ ਧਾਗ ਹੈ ਜਿਹੜਾ ਆਹ ਜੋ ਇੱਕ ਹੀ ਦੂਏ ਨੇ ਜੋੜੀ ਕਰੀ ਰੱਖਦਾ ਹੈ। ਕਹਿੰਦੇ ਸਨਮਾਨ ਦੀ ਗੱਲ ਕਰੀਏ ਤਾਂ ਸਨਮਾਨ ਸੇ ਗੱਠ ਹੈ ਸੇ ਹਾਂ ਜੋ ਹਮੇਸ਼ਾ ਬੰਦੀ ਕਰੀ ਰੱਖਦੀ ਹੈ, ਯਾਨੀ ਕਿ ਜਿਹੜਾ ਆਹਾਂ ਦੇ ਰਿਸ਼ਤੇ ਨ ਤਿਨ੍ਹਾਂ ਜੋ ਟੁੱਟਣੇ ਤੇ ਬਚਾਉਂਦੀ ਹੈ। ਜਿੰਨਾ ਹੀ ਆਹਾਂ ਆਪਣੇ ਰਿਸ਼ਤਿਆਂ ਦੀ ਜਿਹੜਾ ਗੱਠ ਹੈ ਤਿਹਾ ਜੋ ਖੋਲ੍ਹਦੇ ਨੇ ਤਾਂ ਕੁੱਥੀ ਨਾ ਕੁੱਥੀ ਆਹਾਂ ਦੇ ਜਿਹੜਾ ਰਿਸ਼ਤੇ ਨੇ ਸੇ ਜ਼ਰੂਰ ਟੁੱਟ ਜਾਂਦੇ ਨੇ ਜਾਂ ਬਿਖਰੀ ਜਾਂਦੇ ਨੇ। ਇੱਕ ਦੂਜੇ ਅੰਦਰ ਇੱਜ਼ਤ, ਪਿਆਰ, ਭਾਵਨਾ ਹੋਣਾ ਵੀ ਜ਼ਰੂਰੀ ਹੈ, ਪਰ ਅੱਜ ਕਣੇ ਦੌਰ ਦੀ ਆਹਾਂ ਗੱਲ ਕਰੀਏ ਤਾਂ ਕੁੱਥੀ ਨਾ ਕੁੱਥੀ ਇਹ ਜਿਹੜਾ ਪਿਆਰ ਸਨਮਾਨ ਹੈ ਸੇ ਬਿਲਕੁਲ ਖਤਮ ਹੈ। ਤਾਂ ਸ਼ੁਤੋਂ ਮੈਂ ਤਾਂ ਹਮੇਸ਼ਾ ਇਹੀ ਬੋਲਦੀ ਹੈ ਕਿ ਆਪਣੇ ਅੰਦਰ ਪਿਆਰ ਰੱਖਾ, ਮਾਨ ਸਨਮਾਨ ਜਿਹੜਾ ਸੇ ਜ਼ਰੂਰ ਰੱਖਾ। ਕਈ ਵਾਰ ਹੁੰਦਾ ਨਾ ਕਿ ਆਹਾਂ ਕਿਸੇ ਜੋ ਮਾਨ ਸਨਮਾਨ ਵੀ ਦਿੰਦੇ ਨੇ ਪਰ ਅਗਲਾ ਵਿਅਕਤੀ ਜਿਹੜਾ ਸੇ ਹਮੇਸ਼ਾ ਇਹੀ ਸੋਚ ਵਿਚਾਰ ਕਰਦੇ ਕਿ ਨਹੀਂ ਇਹ ਤਾਂ ਆਹ ਜੋ ਮਾਨ ਸਨਮਾਨ ਜਿਹੜਾ ਸੇ ਨਹੀਂ ਦਿੰਦੇ, ਪਰ ਆਪਣੀ ਤਰਫ ਤੋਂ ਹਮੇਸ਼ਾ ਅੱਛਾ ਸੋਚਾ, ਸਕਾਰਾਤਮਕ ਸੋਚਾ, ਕਿਉਂਕਿ ਅਗਰ ਆਹ ਸਕਾਰਾਤਮਕ ਸੋਚਦੇ ਨਾ ਤਾਂ ਕੁੱਥੀ ਨਾ ਕੁੱਥੀ ਆਹ ਆਪਣੀ ਜ਼ਿੰਦਗੀ ਜੋ ਵੀ ਬਿਹਤਰ ਤਰੀਕੇ ਨੇ ਜੀ ਪਾਉਂਦੇ ਨੇ, ਕਹਿੰਦੇ ਤਨਾਵ ਮੁਕਤ ਜਿਹੜਾ ਸੇ ਜ਼ਰੂਰ ਰਹਿੰਦੇ ਨੇ। ਤਾਂ ਹਮੇਸ਼ਾ ਸਕਾਰਾਤਮਕ ਸੋਚਾ, ਕਹਿੰਦੇ ਆਹ ਵੀ ਤੁਹਾਂ ਵਾਸਤੇ ਜ਼ਰੂਰ ਸਕਾਰਾਤਮਕ ਜਿਹੜਾ ਸੇ ਸੋਚਦੇ ਨੇ। ਤਾਂ ਸ਼ੁਤੋਂ ਫਿਰ ਤਾਂ ਆਹ ਅੱਗੇ ਵਧਦੇ ਨੇ, ਕਹਿੰਦੇ ਅਗਲੀ ਜਿਹੜਾ ਫਰਮਾਇਸ਼, ਕਿਉਂਕਿ ਤੁਹਾਂ ਸਾਰਿਆਂ ਨੂੰ ਹੀ ਪਤਾ ਹੈ ਕਿ ਇਹ ਫਰਮਾਇਸ਼ੀ ਕਾਰਿਕ੍ਰਮ ਹੈ, ਕਹਿੰਦੇ ਗੱਲਬਾਤ ਕਹਿੰਦੇ ਫਰਮਾਇਸ਼ਾਂ ਦੀ ਔਰ ਲੇਖ ਰਹੀ ਜਾਣਾ ਵੀ ਜ਼ਰੂਰੀ ਹੈ। ਹੁਣ ਤੁਹਾਂ ਦਾ ਮਨ ਕਰਤ ਹੋਣਾ ਕਿ ਜ਼ਰੂਰ ਕੁਤੀ ਘੁੰਮੇ ਆਈਏ, ਤਾਂ ਜ਼ਰੂਰ ਤੁਹਾਂ ਜੋ ਘੁੰਮਾਈ ਲਾਉਂਦੇ ਨਾ, ਹੁਣ ਤੁਹਾਂ ਸੋਚਿਆ ਦੇ ਹੋਣੇ ਨਾ ਕਿ ਕਿੱਥੋਂ ਘੁੰਮਾਉਣਾ ਜਿਹੜਾ ਸੀ ਆਹ ਜੋ ਲੈ ਚੱਲੇ ਨਾ। ਗਾਣੇ ਦੇ ਮਾਧਿਅਮ ਨੇ ਯਹਾਂ ਤੋਂ ਜੋ ਜਿਹੜਾ ਸੈ ਘੁੰਮਾਣਾ ਵੇ ਬਾਬਾ ਬਾਲਕ ਨਾਥ ਜੀ, ਤਾਂ ਜ਼ਰੂਰ ਜਿੱਥੇ ਚੱਲਦੇ ਨੇ ਕਹਿੰਦੇ ਤੁਹਾਂ ਤੱਕ ਪਹੁੰਚਾਉਂਦੇ ਨੇ ਇਹ ਗੀਤ, ਇਹ ਫਰਮਾਇਸ਼। ਆਹ ਜੋ ਫੇਸਬੁੱਕ ਦੇ ਮਾਧਿਅਮ ਨੇ ਵੀ ਇੱਕ ਫਰਮਾਇਸ਼ ਜਿਹੜਾ ਸੇ ਜ਼ਰੂਰ ਆਹ ਤੱਕ ਪਹੁੰਚੀ ਹੋਇਆ। ਤਿਨ੍ਹਾਂ ਦੀ ਫਰਮਾਇਸ਼, ਤਿਨ੍ਹਾਂ ਕਰਨੈਲ ਰਾਣਾ ਦੀ ਆਵਾਜ਼ 'ਚ ਕੋਈ ਵੀ ਪਹਾੜੀ ਗੀਤ ਸੁਣਨਾ ਹੈ ਸਭੀ ਜ਼ਰੂਰ ਆਹ ਤਿਨ੍ਹਾਂ ਤੱਕ ਪਹੁੰਚਾਉਣੀ ਹੈ। ਕਹਿੰਦੇ ਅਗਲੇ ਜਿਹੜਾ ਸ਼ਰੋਤਾ ਨੇ ਤਿਨ੍ਹਾਂ ਕਹਿੰਦੇ ਵੀ ਕਰ ਦੇਣ ਪਹਿਲਾਂ ਗੱਲਬਾਤ। ਹੈਲੋ ਹੈਲੋ, ਸ਼ੁਤੋਂ ਕੋਲ ਜਿਹੜਾ ਸੈ ਡਿਸਕਨੈਕਟਿਡ ਹੋਈ ਹੋ, ਤਾਂ ਜ਼ਰੂਰ ਆਹ ਕਾਰਿਕ੍ਰਮ ਦੇ ਸਫ਼ਰ 'ਚ ਅੱਗੇ ਵਧਦੇ ਨੇ, ਕਹਿੰਦੇ ਤੁਸੀਂ ਜੋ ਲੈ ਕਰ ਚੱਲਦੇ ਨਾ ਫਰਮਾਇਸ਼ ਦੀ ਔਰ ਮਿਲਦੇ ਇਸ ਫਰਮਾਇਸ਼ਾਂ ਤੋਂ ਬਾਅਦ ਫਿਰ ਹੀ ਜਿਹੜਾ ਫੇਸਬੁੱਕ ਪਰ ਆਹ ਜੋ ਫਰਮਾਇਸ਼ ਆਈ ਹੋਈ ਹੈ ਤਿਨ੍ਹਾਂ ਤੱਕ ਵੀ ਆਹ ਇਹ ਗੀਤ ਪਹੁੰਚਾਉਣਾ ਹੈ। ਤਾਂ ਚੱਲਦੇ ਨਾ ਸੁਣਦੇ ਨੇ ਸਾ ਪਿਆਰੀ ਦੀ ਆ ਫਰਮਾਇਸ਼ਾਂ ਜੋ ਤੁਸੀਂ ਸਾਰੇ ਵੀ ਜ਼ਰੂਰ ਜਿਹੜਾ ਇੰਜੋਏ ਕਰਾ ਇਸ ਕਾਰਿਕ੍ਰਮ ਜੋ ਵੀ ਕਹਿੰਦੇ ਸੁਣਦੇ ਰਹੇ ਆਪਣਾ ਰੇਡੀਓ ਗੁੰਜਨ ਧਰਮਸ਼ਾਲਾ।